ਸਸਿਕਾ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: ਸਮਰਿੰਦਰ ਗਿੱਲ ਨੇ ਕਹਿ ਦਿੱਤਾ ਗੱਲ ਖਤਮ ਯਾਰ।
1: ਤੂੰ ਤੇ ਸਾਹਾਂ ਤੂੰ ਵੀ ਨੇੜੇ, ਤੂੰ ਤੇ ਜਾਂ ਤੂੰ ਵੀ ਪਿਆਰਾ।
0: ਇਹ ਗਾਣਾ ਮੈਂ ਤੁਹਾਨੂੰ ਡੈਡੀਕੇਟ ਕਰਦੀ ਹਾਂ।
1: ਤੂੰ ਤੇ ਸਾਹਾਂ ਤੂੰ ਵੀ ਨੇੜੇ, ਤੂੰ ਤੇ ਜਾਂ ਤੂੰ ਵੀ ਪਿਆਰਾ।
0: ਜਾਣ ਤੋਂ ਪਿਆਰੇ ਹੋ ਯਾਰ ਤੁਸੀਂ, ਸੱਚੀ ਗੱਲ ਹੈ।
2: ਸਿਮਰਨ
0: ਕੌਰ ਆ ਚੁੱਕੀ ਹੈ

All right. ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਔਰ ਅੱਜ ਹਮ ਜਿਸ ਫਿਲਮ ਕੇ ਬਾਰੇ ਮੇਂ ਬਾਤ